ਕਿਸਾਨ ਭਾਈਆ, ਆਪਾਂ ਖੇਤੀਬਾੜੀ ਦੇ ਜਿਹੜਾ ਕੰਮ ਕਾਜ ਹੈ ਵੇ ਵੀ ਆਪਾਂ ਕਰਾਂ ਹਾਂ, ਔਰ ਪਸ਼ੂ ਪਾਲਣ ਦਾ ਜੋ ਕੰਮ ਕਾਜ ਹੈ ਉਹ ਵੀ ਆਪਾਂ ਕਰਾਂ ਹਾਂ। ਖੇਤੀ ਔਰ ਪਸ਼ੂ ਪਾਲਣ ਹਮੇਸ਼ਾ ਇੱਕ ਦੂਸਰੇ ਦਾ ਪੂਰਕ ਰਿਹਾ ਹੈ। ਕਿਸਾਨ ਭਾਈ, ਪਸ਼ੂ ਪਾਲਣ ਨੂੰ ਕੰਮ ਕਾਜ ਕਰੇ ਤਾਂ ਸਭੋ ਮੋਟੀ ਬਾਤ ਆ ਆਵੇ ਕਿ ਭਾਈ ਪਸ਼ੂਆਂ ਦੇ ਵਾਸਤੇ ਜੋ ਪੌਸ਼ਟਿਕ ਚਾਰੋ ਹੈ ਉਹਨੂੰ ਜੋ ਉਤਪਾਦਨ ਹੈ ਉਹ ਆਪਾਂ ਨੇ ਕਰਨਾ ਪੜੇ। ਆਪਣੇ ਕੰਨੇ ਬੜੀਆ ਜ਼ਮੀਨ ਹੈ, ਪਾਣੀ ਹੈ, तो आप अपने खुदरे खेत में जो बढ़िया हरो चारो जो है उनको उत्पादन आप ले लिया करा। आज आपने जानकारी देवा क्या भाई, जो हमें जायद और खरीफ रे महीने हरो जो चारो है फसल और उत्पादन आप किन तरह से कर सका। हम जो इन बगत रे महीने किसान भाई चारे री फसल रूप रे महीने बाजरो ले सके, जवार ले सके और जो की मक्का री पैदावार है आप भी किसान भाई ले सके।